0: ecco, vada qua, ecce. Vada la sveggia.
1: Ah, la sveggia è fuori, mi hengina. In gamba di vedere, fermo un anni con ciò, e to' palato.
2: Lunch break.
3: ਹੋਣੀ ਰਫੀਆ ਵਾ ਕੋਮ ਮੇ ਦੁਹੇ ਗੇ ਮੰਦਰੁ ਇੱਕੇ ਜ਼ਹਾਇਰ
4: ਨੂਆ ਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ
5: ਨੂਆ ਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ ਅਬਦੁਸ ਐਮ ਮੈਗਾਤੁਗਾ

0: es un teringue jobón.
1: ਮਿਹਾਰ 11 ਘੜੀ ਤੇ 20 ਮਿੰਟ 40 ਸੈਕਿੰਡ ਮਿਵਣੀ ਮਿਹਾਰ ਮਿਵਣੀ ਇਹੁਨ ਤੇਰਿੰਗੇ ਹੋਵੋ ਮਿਸ਼ੋਗੇ ਨਿਮਕਾ ਹਿਸਾਬਾਂ ਐਸਾ ਮਿਹਤ ਵੇ ਸਮਾ ਬੈਬਿਟ ਵੀ ਹੁਰੀ ਹਾ ਪਰਤਕ ਵਰ ਬੜਾ ਸ਼ੁਕਰੀਆ ਵਰ ਰੀਤਿ ਲਵਤਕੇ ਮਿਹਤੁਗੇ ਸ਼ੋਗ ਵਿਸ ਅਡੂ ਇਵਿਗੇ ਮਿਦੀਏ ਇਹ ਮਮੀ ਹਾ ਹਿਸਾਬੋ ਦਿਵੇ ਹੀ ਐਫ ਐਮ ਗੇ ਕੁਰੀਅਨ ਹੁਰੀ ਸ਼ੋ ਤਕਾ ਦਾਵਤੇਮੋ ਮਿਹਤੁਗੇ ਇਹੁਨ ਤੇਰਿੰਗੇ ਹੋਵੋ ਮਿਸ਼ੋ ਨਿਮਾ ਲਫ ਵਕੀ ਵੇਲਾਣ ਸ਼ੋ ਹੁਸ਼ੇਲੀ ਅੜਵੰਡਾ ਜ਼ੀਜ਼ਾ ਫਾਰੂਕ ਵਰ ਉਫਾ ਵੇਰੀ ਪਾਚ ਵੇਰੀ ਦੋਹਾ ਕੰਗੇ ਦੇ ਵਸਲਾਮ ਅਲੈਕੁਮ।

ਕੜੀ ਮਿਆਂ ਮੇ ਮਣੀ ਫਸ ਕੜੀ ਅਮੇ ਨੇ ਟਿੰਗਾ ਫਾਂ ਕੜੀ ਪੇਸ਼ਵਤ ਇਵਾਲ ਦੇ ਅਮੇ ਲਰਾ ਗਲਾਵਾ ਇਵਾਲ ਦੇ ਫਬਾਦਲ ਮੇ ਕੋਲੀ ਹਨ ਕਸੀ ਤੋ ਰਿਕਵੈਸਟ ਤੱਕ ਹਮ ਮੈਸੇਜ ਕਿਆ ਦੇ ਫਜਾ ਹਾਲ ਦੇਨ ਹਾਈ ਸ਼ਾਹੂ ਜਹਾਲ ਦੇ ਬਲ ਅਸ਼ਫਾ ਗੇ ਦੇ ਮਿਹ ਤੇ ਅਮੁਰਾ ਨੂੰ ਗੇਂਦਾਣ ਵਰ ਹਾਸ ਕੋਲਾ ਨੰਗ ਕੋਕੋਯਾ ਕੋਕੋ ਗੇ ਬਰਥਡੇ ਮੇ ਤੁਮ ਯਾ ਹੈਪੀ ਬਰਥਡੇ ਗੇ ਸਾਰਾ ਗੋ ਕੋਕੋਯਾ ਦੇ ਮੀਨੀ ਲਵੈ ਗੇ ਨੰ ਦੀ ਲਾਫ ਫੈਸ਼ਨ ਕਾ ਜਲਵਾ ਓਕੇ ਮੀਦ ਲਵ ਜਹਾਲ ਦੀ ਫਬਾਦੋ ਕੋਲਾ ਨਾ ਕਹਿ ਸਮਾ ਇਤੁਰ ਮੈਸੇਜ ਤੱਕ ਰਿਕੁਐਸਟ ਤੱਕ ਆਏ ਕੀ